0: Hello.
1: Hey, kita.
0: Hey, Sidhu. Main theek haan. How are you?
1: Bas theek haan.
0: Hun meri yaad kivein aa gayi? Tenu oh sara kuch mil gaya jo tu chahunda si. Money, success, fame. How's that going for you?
1: Yeah, everything is good. Par kade kade lagda sab kuch pa ke bhi main kuch na kuch kho liya. You know, I miss you a lot.
0: ਮੈਂ ਵੀ ਤੈਨੂੰ ਬਹੁਤ ਮਿਸ ਕੀਤਾ ਸੀ ਪਰ ਆਪਣੇ ਵਿੱਚ ਹੁਣ ਬਹੁਤ ਦੂਰੀ ਪੈ ਗਈ ਆ ਜਿਹਨੂੰ ਮੈਂ ਪਿਆਰ ਕੀਤਾ ਸੀ ਉਹ ਤੂੰ ਨਹੀਂ ਤੇ ਜਿਹਨੂੰ ਤੂੰ ਪਿਆਰ ਕੀਤਾ ਸੀ ਉਹ ਮੈਂ ਨਹੀਂ ਰਹੀ ਇਟਸ ਨੈਵਰ ਗੋਇੰ ਬੀ ਦ ਸੇਮ ਅਗੇਨ
1: ਯਾ ਪਤਾ ਮੈਨੂੰ ਬਹੁਤ ਕੁਝ ਹੋਇਆ ਆਪਣੇ ਵਿੱਚ ਜੋ ਨਹੀਂ ਸੀ ਹੋਣਾ ਚਾਹੀਦਾ ਮੇਰੇ ਤੋਂ ਬਹੁਤ ਗਲਤੀਆਂ ਹੋਈਆਂ ਪਰ ਫਿਰ ਵੀ ਸੋਚ ਲੈ ਇੱਕ ਵਾਰ ਮੇਰੇ ਲਈ
0: ਉਹ ਗਲਤੀਆਂ ਮੈਂ ਮਾਫ ਕਰ ਸਕਦੀ ਆ ਪਰ ਕਦੇ ਭੁੱਲ ਨਹੀਂ ਸਕਦੀ ਹੁਣ ਮੈਂ ਤੇਰੇ ਬਿਨਾ ਚੰਗੀ ਆ
2: Now there are a few listeners of this station that still haven't downloaded the Community Radio Plus app which lets you tune in anywhere even way out here G'day Marco
3: Whoa where did you
2: come I'm just here to help you download our app pass me your phone
3: Okay
2: Now you can listen to us wherever you are and even share the station with your friends There you go
3: That's sweet
2: See ya
3: All right
2: Okay download the Community Radio Plus app for yourself or I suppose you can just wait for me to do it for you eventually

0: ਹਾਂ ਗੱਪ ਕਿਵੇਂ ਆ ਯਾਰ, ਸੁਣਾ ਦੇ ਕੋਈ ਨਵਾਂ ਗਾਣਾ ਬਈ ਓਏ।
1: ਬਈ ਇੱਕ ਮਿੰਟ ਖੜ ਜਾ, ਹੁਣੇ ਸੁਣਾਉਣਾ।
0: ਓਏ ਇਹ ਨਹੀਂ ਮੇਰਾ, ਇਹ ਤਾਂ ਪੁਰਾਣਾ ਹੋ ਗਿਆ, ਕੋਈ ਨਵਾਂ ਸੁਣਾ ਯਾਰ, ਚੱਕਵਾਂ ਜਿਹਾ ਬਈ।
1: ਆ ਚੱਕ ਪਿਆ ਵੀ ਬਾਈ ਦਾ ਨਵਾਂ ਗੀਤ।